ਬਿੰਨਾਂ ਦੇ ਵਿੱਚ ਵਾਲੀਆਂ ਜ਼ੁਲਫਾਂ ਕਾਲੀਆਂ ਕਾਲੀਆਂ ਇੱਕ ਮਿਲੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫਾਂ ਕਾਲੀਆਂ ਕਾਲੀਆਂ ਅੱਖਾਂ ਨੀਲੀਆਂ ਨੀਲੀਆਂ ਪਤਾ ਨਹੀਂ ਕਿੱਧਰੋਂ ਪਾਲੀਆਂ ਗੋਰਾ ਗੋਰਾ ਚਾਮੀ ਗੋਰਾ ਗੋਰਾ ਚਾਮੀ ਜਿਵੇਂ ਠੰਡ 'ਚ ਰਾਮੀ ਸ਼ਹਿਰ ਉਹਦਾ ਮੋਸਕੋ ਬੜੇ ਜਾਦੂ ਆ ਉਸ ਕੋ ਪਲਕਾਂ ਤਿੱਖੀਆਂ ਤਿੱਖੀਆਂ ਅਤੇ ਅੱਖਾਂ

ਉਹਨੇ ਜ਼ਬਾਨੀ ਖੋਲੀ ਸੀ, ਉਹਨੇ ਜ਼ਬਾਨੀ ਖੋਲੀ ਸੀ, ਪਰ ਜਦੋਂ ਬੋਲੀ ਸੀ ਬਦਲਾਂ ਨੇ ਖਿੜਕੀ ਖੋਲੀ ਸੀ ਤੇ ਫਿਰ ਤਾਰਿਆਂ ਨੇ ਮਾਰੀਆਂ ਤਾਲੀ ਇੱਕ ਮਿਲੀ ਮੈਨੂੰ।

ਗਾ ਜਾਗੀ ਠੰਡ ਸੀ ਉਹਨੂੰ ਲੱਗਦੀ ਪਈ ਮੈਂ ਮੇਰੀ ਡਾਇਰੀ ਨੂੰ ਲਾਤੀ ਆਗੀ ਹਾਏ ਕਿੰਨੇ ਮੇਰੇ ਸ਼ੇਰ ਮਰ ਗਏ ਹਾਏ ਕਿੰਨੇ ਮੇਰੇ ਸ਼ੇਰ ਮਰ ਗਏ ਕਿੰਨੀਆਂ ਗਜ਼ਲਾਂ ਮਰ ਗਈਆਂ ਜੋ ਕਿਸੇ ਤੋਂ ਹੋਇਆ ਨਹੀਂ ਉਹਦੀਆਂ ਜ਼ੁਲਫਾਂ ਕਰ ਗਈਆਂ ਮੇਰਾ ਤੇ ਉੱਥੇ ਰੋਣ ਹੋ ਗਿਆ ਮੇਰਾ ਤੇ ਉੱਥੇ ਰੋਣ ਹੋ ਗਿਆ ਗੁੰਗਿਆਂ ਵਾਂਗੂ ਮੋਣ ਹੋ ਗਿਆ ਮੈਂ ਫੋਟੋ ਉਹਦੇ ਨਾਲ ਖਿੱਚਣ ਲੱਗਾ ਬੰਦ ਮੇਰਾ ਫੋਨ ਹੋ ਗਿਆ ਵੈਸੇ ਤੇ ਅੰਦਰ ਛੱਪ ਗਈ ਏ।

ਵਿੱਚ ਸਵਾਲ ਆਇਆ ਕਿ ਖੁਦਾ ਇੱਦਾਂ ਵੀ ਕਰ ਸਕਦਾ ਸੀ, ਕਿ ਖੁਦਾ ਇੱਦਾਂ ਵੀ ਕਰ ਸਕਦਾ ਸੀ, ਜਿਵੇਂ ਮਸਜਿਦਾਂ ਪੀਰ ਖਿੱਚਦੀਆਂ ਕਿੰਨਾ ਵਧੀਆ ਹੋਣਾ ਸੀ, ਅੱਖਾਂ ਜੇ ਤਸਵੀਰ ਖਿੱਚਦੀਆਂ ਫਿਰ ਐਸੀ ਕਮਾਲ ਚੀਜ਼।